ਆਕਾਸ਼ਬਾਣੀ ਚੈਮਸਾ ਆਖੜਾ ਦੋ ਚੇਨੋ ਕਨਾ ਐਫ ਐਮ ਜਨਤੋ ਰੋਗ ਨਿਆ ਮਿਤ ਸੈਮਿਤ ਗੇ ਟੁਡ ਏ ਆਈ ਮੇਗਾ ਹਰਟਸ ਕੋਨ ਇਹ ਵੋ ਕਨਾ ਸੰਤਾਲੀ ਅਖੜਾ ਅਖੜਾ ਇਹ ਮਣਾਂ ਤੇ ਰੇਡੀਓ ਅੰਜਨ ਸਨਾਮ ਵੇ ਹਮ ਸਿਕੋ ਅਲਿੰਗ ਬੜਾ ਹਸਦਾ ਤੇ ਕਿੰਸੇਟ ਕੋਨ ਲਾਸਾਣੇ ਜੋਹਾਰ ਜੋਤੋ ਕੋਗੇ ਤੇ ਹਿੰਜ ਅਖੜਾ ਰੇ ਸ਼ਾਗੁਨ ਦਰਮ ਨੋਈ ਦੋ ਸਿਤੰਬਰ ਮਹੀਨਾ ਗੇਲ ਮਹੀ ਤੇਹਿੰ ਦੋ ਸਰਦੀ ਮਾਹ ਕਨਾ ਵੇ ਹਮ ਸਿਕੋ ਤੋ ਵਿਚ ਲਿਖਾ ਮਨਾ ਪਿਆ ਪਲਿਨ ਜਾਓ ਲਿਖਾ ਗੇ ਮਿਣੇ ਤੀ ਮਿਣੇ ਕਟਾ ਨਾ ਪਾਇ ਰੇ ਮਿਨਾ ਅਕਰ ਬੁਆ ᱢᱟ ᱥᱟᱨ ᱠᱚ ᱥᱟᱜᱩᱱ ᱠᱚ ᱢᱟ ᱟᱨ ᱡᱚᱛᱚ ᱠᱚᱜᱮ ᱱᱟᱯᱟᱭ ᱨᱮᱵᱚᱱ ᱛᱟᱦᱮᱱ ᱢᱟ ᱵᱚᱭᱦᱟᱢᱥᱤ ᱠᱚ ᱛᱮᱦᱮᱧ ᱟᱠᱷᱲᱟ ᱨᱮᱵᱚᱱ ᱟᱸᱡᱚᱢ ᱥᱟᱸᱜᱮᱭᱟ ᱜᱟᱞᱚᱪ ᱛᱩᱛᱤ ᱟᱨ ᱠᱤᱪᱷᱤ ᱱᱟᱯᱟᱭ ᱱᱟᱯᱟᱭ ᱥᱮᱨᱮᱧ ᱢᱟᱱ ᱠᱚ ᱛᱚᱵᱮ ᱫᱮᱞᱟ ᱱᱤᱛ ᱯᱨᱚᱛᱷᱚᱢ ᱨᱮᱵᱚᱱ ᱟᱸᱡᱚᱢ ᱞᱮᱜᱮ ᱜᱟᱞᱚᱪ ᱨᱟᱥᱴᱨᱤᱭᱚ ᱯᱳᱥᱚᱱ ᱦᱟᱯᱛᱟ ᱤᱫᱤ ᱠᱟᱛᱮ ᱵᱟᱨᱯᱚᱫ ᱠᱟᱛᱷᱟ ᱵᱚᱭᱦᱟᱢᱥᱤ ᱠᱚ ᱨᱟᱥᱴᱨᱤᱭᱚ ᱯᱳᱥᱚᱱ ᱦᱟᱯᱛᱟ ᱨᱮᱭᱟᱜ ᱩᱫᱫᱮᱥ ᱫᱚ ᱦᱩᱭᱩᱜ ᱠᱟᱱᱟ ᱢᱤᱫ ᱥᱚᱢᱟᱱ ᱡᱚᱢᱼᱧᱩ ᱦᱚᱲ ᱠᱚ ᱵᱮᱥᱟ ᱟᱨ ᱱᱟᱯᱟᱭ ᱯᱚᱥᱴᱤᱠ ᱡᱚᱢᱼᱧᱩ ᱵᱟᱨᱮᱛᱮ ᱞᱟᱹᱭ ᱟᱠᱚ ᱟᱨ ᱚᱱᱟ ᱨᱮᱭᱟᱜ ᱢᱚᱦᱚᱛ ᱵᱟᱨᱮᱛᱮ ᱡᱟᱱᱠᱟᱨᱤ ᱮᱢᱟ ᱠᱚ ᱵᱚᱭᱦᱟ ᱢᱤᱥᱤ ᱠᱚ ᱱᱚᱣᱟ ᱫᱤᱥᱚᱢ ᱨᱮ ᱠᱩᱯᱳᱥᱚᱱ ᱢᱩᱪᱟᱹᱫ ᱞᱟᱹᱜᱤᱫ ᱫᱤᱥᱚᱢ ᱨᱮᱱ ᱦᱚᱲ ᱠᱚ ᱪᱮᱸᱜᱷᱟ ᱠᱚ ᱨᱮᱭᱟᱜ ᱡᱮ ᱵᱮᱥ ᱥᱟᱹᱦᱤᱡ ᱡᱚᱢᱼᱧᱩ ᱛᱮ ᱠᱩᱯᱳᱥᱚᱱ ᱨᱮᱭᱟᱜ ᱥᱚᱢᱚᱥᱥᱟ ᱵᱚᱱ ᱥᱟᱦᱟᱭᱟ ᱵᱚᱭᱦᱟ ᱢᱤᱥᱤ ᱠᱚ ᱵᱤᱢᱟᱨ ᱟᱡᱟᱨ ᱠᱷᱚᱱ ᱥᱟᱦᱟ ᱨᱮᱵᱚᱱ ᱛᱟᱦᱮᱱᱟ ᱡᱚᱢᱼᱧᱩ ᱨᱮᱭᱟᱜ ᱱᱟᱯᱟᱭᱛᱮ ᱟᱫᱚᱛ ᱨᱮ ᱦᱚᱲᱢᱚ ᱨᱮ ᱵᱤᱢᱟᱨ ᱥᱟᱞᱟᱜ ᱛᱟᱯᱟᱢ ᱞᱟᱹᱜᱤᱫ ᱠᱷᱚᱢᱚᱛᱟ ᱵᱟᱲᱦᱟᱜᱼᱟ ᱟᱨ ᱚᱱᱠᱟᱛᱮ ᱨᱳᱜᱽ ᱟᱡᱟᱨ ᱠᱷᱚᱱ ᱥᱟᱦᱟ ᱨᱮᱵᱚᱱ ᱛᱟᱦᱮᱱᱟ ᱵᱚᱭᱦᱟ ᱢᱤᱥᱤ ᱠᱚ ᱨᱟᱥᱴᱨᱤᱭᱚ ᱯᱳᱥᱚᱱ ᱦᱟᱯᱛᱟ ᱨᱮᱭᱟᱜ ᱱᱟᱜᱟᱢ ᱧᱮᱞ ᱞᱮᱠᱷᱟᱱ ᱵᱟᱲᱟᱭᱚᱜᱼᱟ ᱡᱮ ᱯᱩᱭᱞᱩ ᱵᱷᱟᱨᱚᱛ ᱥᱚᱨᱠᱟᱨ ᱦᱚᱛᱮᱛᱮ ᱥᱚᱱ 1982 ᱨᱮ ᱱᱚᱣᱟ ᱫᱚ ᱪᱷᱟᱹᱴᱭᱟᱹᱨ ᱞᱮᱱ ᱛᱟᱦᱮᱸ ᱫᱚ ᱵᱚᱭᱦᱟ ᱢᱤᱥᱤ ᱠᱚ ᱱᱟᱯᱟᱭ ᱡᱚᱢ ᱛᱮ ᱧᱩ ᱛᱮ ᱠᱷᱟᱹᱞᱤ ᱦᱚᱲᱢᱚ ᱵᱤᱠᱟᱥ ᱪᱮ ᱩᱛᱱᱟᱹᱣ ᱞᱟᱹᱜᱤᱫ ᱫᱚ ᱵᱟᱝᱼᱟ ᱢᱮᱱᱠᱷᱟᱱ ᱢᱟᱱᱥᱤᱠ ᱵᱤᱠᱟᱥ ᱞᱟᱹᱜᱤᱫ ᱦᱚᱸ ᱟᱹᱰᱤᱜᱮ ᱞᱟᱹᱠᱛᱤᱭᱟ ᱱᱟᱣᱟ ᱜᱤᱫᱟᱹᱨ ᱡᱚᱠᱷᱚᱱ ᱡᱚᱱᱢᱚ ᱛᱚᱨᱟ ᱠᱷᱚᱱ ᱵᱟᱨ ᱥᱮᱨᱢᱟ ᱫᱷᱟᱹᱵᱤᱡ ᱛᱟᱦᱮᱱᱟ ᱡᱩᱫᱤ ᱵᱮᱥ ᱡᱚᱢᱼᱧᱩ ᱮᱸᱜᱟᱛᱚᱣᱟ ᱥᱟᱞᱟᱜ ᱮ ᱧᱟᱢᱟ ᱮᱱᱠᱷᱟᱱ ᱩᱱᱤ ᱜᱤᱫᱟᱹᱨᱟᱜ ᱫᱤᱢᱟᱹᱜ ᱟᱨ ᱟᱡᱟᱨ ᱠᱷᱚᱱ ᱛᱟᱯᱟᱢ ᱞᱟᱹᱜᱤᱫ ᱨᱳᱜᱽ ᱯᱨᱚᱛᱤᱨᱳᱫᱷᱚᱠ ᱠᱷᱚᱢᱚᱛᱟ ᱵᱮᱥ ᱥᱟᱹᱦᱤᱡ ᱵᱟᱲᱦᱟᱜᱼᱟ ᱵᱚᱭᱦᱟ ᱢᱤᱥᱤ ᱠᱚ ᱨᱟᱥᱴᱨᱤᱭᱚ ᱯᱳᱥᱚᱱ ᱦᱟᱯᱛᱟ ᱫᱚ ᱟᱵᱚᱭ ᱩᱭᱦᱟᱹᱨ ᱟᱵᱚᱱ ᱠᱟᱱᱟ ᱡᱮ ᱥᱚᱥ ᱛᱟᱦᱮᱱ ᱞᱟᱹᱜᱤᱫ ᱫᱚ ᱢᱟᱦᱟᱝᱜᱟ ᱡᱚᱢᱼᱧᱩ ᱫᱚ ᱵᱟᱭ ᱫᱚᱨᱠᱟᱨᱟ ᱢᱮᱱᱠᱷᱟᱱ ᱥᱟᱹᱦᱤ ᱢᱟᱛᱨᱟ ᱢᱚᱛᱞᱚᱵ ᱦᱤᱥᱟᱹᱵᱽ ᱨᱮᱭᱟᱜ ᱥᱚᱱᱛᱩᱞᱤᱛ ᱟᱨ ᱯᱚᱥᱴᱤᱠ ᱡᱤᱱᱤᱥ ᱡᱚᱢ ᱫᱚᱨᱠᱟᱨᱟ ᱡᱟᱦᱟᱸ ᱫᱤᱱ ᱥᱤᱡᱚᱱ ᱨᱮ ᱡᱟᱦᱟᱸ ᱡᱚᱢᱼᱧᱩ ᱠᱚᱲ ᱯᱟᱠᱚᱲ ᱩᱛᱩ ᱠᱚ ᱧᱟᱢᱚᱜᱼᱟ ᱚᱱᱟ ᱜᱮᱵᱚᱱ ᱡᱚᱢ ᱞᱮᱠᱷᱟᱱ ᱦᱚᱲᱢᱚ ᱱᱟᱯᱟᱭ ᱛᱟᱦᱮᱱᱟ ᱵᱚᱭᱦᱟ ᱢᱤᱥᱤ ᱠᱚ ᱱᱤᱛ ᱵᱚᱱ ᱟᱸᱡᱚᱢ ᱠᱮᱭᱟ ᱠᱷᱟᱴᱚ ᱢᱟᱪᱷᱟᱛᱮ ᱨᱟᱥᱴᱨᱤᱭᱚ ᱯᱳᱥᱚᱱ ᱦᱟᱯᱛᱟ ᱤᱫᱤ ᱠᱟᱛᱮ ᱵᱚᱭᱦᱟ ᱢᱤᱥᱤ ᱠᱚ ᱛᱮᱞᱟ ᱱᱤᱛ ᱵᱚᱱ ᱨᱟᱹᱥᱠᱟᱹ ᱧᱚᱜᱼᱟ ᱢᱤᱫ ᱞᱟᱜᱽᱲᱮ ᱥᱮᱨᱮᱧ ᱤᱫᱤ ᱠᱟᱛᱮ ᱥᱟᱯᱲᱟᱣ ᱟᱠᱟᱫ ᱠᱚ ᱵᱟᱝᱜᱟᱞᱤ ᱦᱟᱸᱥᱫᱟ ᱟᱨ ᱥᱟᱶᱛᱮᱱ ᱠᱚ